ਕਟਾਰੀ ਮੁਰਦਾ ਸੁਨੀ ਨੇ ਜੁਗਤੇ ਕਰੀ ਨੇ ਜੋਜ ਇਹ ਕੜਾ ਬਤਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਪਿਆ ਕੋਈ ਕੜ ਜਗਾ ਵੀ ਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਟਾ ਲੋ ਜਮ ਤਣੋ ਮਨੇ ਥਈ ਥੇ ਜਾਨ।

ਆਕਟਾਰੀ ਕੋਈ ਨਾ ਕਯਾਮਾ ਨਹੀਂ ਨਹੀਂ ਅਣੀ ਨਹੀਂ ਦਾਂਦ ਇਹ ਘਾਇਲ ਕੀ ਧੂਮਾਰੂ ਪਾਂਜਰੂ ਨਹੀਂ ਤੋ ਗਈ ਛੇ ਆਰਮ ਪਾਦ ਪੋਕਾਰੀ ਕਉ ਛੁਬਰਾਣੀਆਂ ਨੁਗਰਾ ਸੇ ਮਕਰ ਜੋ ਨੇ ਏ ਬੇੜੀ ਮੁੰਡੇ ਜੋ ਬੁੱਢਵਾ ਮਾਰੀ ਬੇੜੀ ਨੇ ਉਤਾਰੋ।